0: ਗੀਤਾ ਸਰੋਤਾਓ, ਹਾਂ ਇਹ ਪਿਆਰਾ ਦੇ ਲੋਕ ਗੀਤ ਸੁਣਿਆ ਕਹਿੰਦਾ। ਇਸ ਤੋਂ ਬਾਅਦ ਹੁਣ ਹਾਂ ਚੱਲਣਾ ਭੇਂਟ ਵਾਰਤਾ ਦੀ ਤਰਫ ਔਰ ਸੁਣਨੀਏ ਗੱਲਬਾਤ।
1: ਕਾਰਜਕ੍ਰਮ ਕਿਸਾਨ ਬਾਣੀ ਭੇਂਟ ਵਾਰਤਾ ਦੀ ਕੜੀ ਵਿੱਚ, ਜਿਵੇਂ ਕਿ ਤੁਹਾਨੂੰ ਜੋ ਪਤਾ ਹੈ, ਹਰ ਦਿਨ ਆਹਾਂ ਦਾ ਪ੍ਰਯਾਸ ਰਹਿੰਦਾ ਇੱਕ ਨਿਤ ਨੋਏ ਤੇ ਨੋਏ ਜਾਣਕਾਰੀ ਆਹਾਂ ਤੁਹਾਂ ਤੱਕ ਪਹੁੰਚਾਈਏ। ਮੈਂ ਕਿਸਾਨ ਮਿੱਤਰ ਅੱਜ ਆਹਾਂ ਦੇ ਟਿਆਲੇ ਪਰ ਆਏ ਹੋ ਨਾ, ਅੱਜ ਦੇ ਖਾਸ ਪ੍ਰਾਹੁਣੇ ਜਿਹੜੇ ਕਿ ਹਨ ਡਾਕਟਰ ਕੇਰ ਸਿੰਘ ਠਾਕੁਰ, ਕਹਿੰਦਾ ਇਹ ਵਿਗਿਆਨਿਕ ਹਨ ਕ੍ਰਿਸ਼ੀ ਵਿਗਿਆਨ ਕੇਂਦਰ ਚੰਬਾ ਚ ਕਾਰਜਰਤ ਹਨ। ਤਾਂ ਡਾਕਟਰ ਸਾਹਿਬ ਜੀ, ਟਿਆਲੇ ਪਰ ਤੁਹਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਜੀ, ਬਹੁਤ ਬਹੁਤ ਆਪਕਾ ਆਭਾਰ।
1: ਤਾਂ ਡਾਕਟਰ ਸਾਹਿਬ ਜੀ, ਗੱਲਬਾਤ ਕਰਦੇ ਨੇ ਜਿਵੇਂ ਕਿ ਅੱਜ ਦਾ ਜਿਹੜਾ ਆਹਾਂ ਦਾ ਵਿਸ਼ੇ ਹੈ ਸਹਿ ਹੈ ਸੁਗੰਧਿਤ ਪੌਦੇ ਕਹਿੰਦਾ ਔਸ਼ਧੀ ਪੌਦੇ ਦੀ ਖੇਤੀ ਜੋ ਕਰੀ ਕਿ ਕਿੰਨੀਆਂ ਆਹਾਂ ਦੇ ਕਿਸਾਨ ਸਾਥੀ ਬਾਗਵਾਨ ਸਾਥੀ ਆਪਣੀ ਆਰਥਿਕੀ ਜੋ ਮਜ਼ਬੂਤ ਬਣਾਈ ਪਾਣ। ਤਾਂ ਆਹਾਂ ਦੇ ਸੁਣਨੇ ਵਾਲੇ ਤੁਹਾਂ ਸਭ ਤੋਂ ਪਹਿਲਾਂ ਇਹ ਦੱਸਾਂ ਕਿ ਇਹ ਜਿਹੜੇ ਸੁਗੰਧਿਤ ਪੌਦਿਆਂ ਵਿੱਚ ਜਿਹੜੇ ਸਹਿ ਕੁਣ ਕੁਣ ਪੌਦੇ ਆਉਂਦੇ, ਕਹਿੰਦਾ ਔਸ਼ਧੀ ਪੌਦਿਆਂ ਦੀ ਸ਼੍ਰੇਣੀ 'ਚ ਕੁਣ ਕੁਣ ਪੌਦੇ ਆਉਂਦੇ ਨੇ?
2: ਬਿਲਕੁਲ, ਬੜਾ ਵਧੀਆ ਤੁਸੀਂ ਪ੍ਰਸ਼ਨ ਕੀਤਾ। ਸਾਰੇ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਇਹ ਜਿਹੜੇ ਚਾਹੇ ਸਹਿ ਔਸ਼ਧੀ ਪੌਦੇ ਹੋਣ ਚਾਹੇ ਸੁਗੰਧਿਤ ਪੌਦੇ ਹੋਣ, ਇਹਨਾਂ ਦਾ ਜ਼ਿਕਰ ਅੱਜ ਤੇ ਨਹੀਂ ਹੈ।
1: ਹਾਂਜੀ,
2: ਬੜੇ ਪੁਰਾਣੇ ਸਮੇਂ ਤੇ ਹੈ, ਕਹਿੰਦੇ ਆਹਾਂ ਦੇ ਜਿਹੜੇ ਰਿਸ਼ੀ ਮੁਨੀ ਜਿਹੜੇ ਥੇ ਸਹਿ ਇਹਨਾਂ ਜੜੀ ਬੂਟੀਆਂ ਤੇ ਹੀ ਦਵਾਈਆਂ ਬਣਾਉਂਦੇ ਥੇ, ਕਹਿੰਦੇ ਆਹਾਂ ਦਾ ਜਿਹੜਾ ਸਹਿ ਆਦਮੀ ਹੋਣ ਚਾਹੇ ਜਾਨਵਰ ਹੋਣ ਤੇ ਇਹਨਾਂ ਦਾ ਇਲਾਜ ਕਰਦੇ ਥੇ।
1: ਜੀ ਡਾਕਟਰ ਸਾਹਿਬ ਜੀ, ਤੁਹਾਂ ਬਿਲਕੁਲ ਜਿਹੜਾ ਸਹਿ ਇੱਕ ਪਤੇ ਦੀ ਗੱਲ ਜਿਹੜੀ ਸਹਿ ਦੱਸੀ ਹੈ ਕਿ ਪੁਰਾਣੇ ਸਮੇਂ 'ਚ ਦੇਖਾ ਅੱਜ ਦੀ ਆਹਾਂ ਗੱਲ ਕਰਨ ਦਾ ਕਿਤਨੀ ਸਾਰੀਆਂ ਮਸ਼ੀਨਾਂ ਆਈਆਂ, ਚਾਹੇ ਉਹ ਆਹਾਂ ਦੇ ਐਕਸਰੇ ਹੋਣ, ਸਿਟੀ ਸਕੈਨ ਹੋਣ ਜਾਂ ਹੋਰ, ਲੇਕਿਨ ਉਸ ਜ਼ਮਾਨੇ ਵਿੱਚ ਦੇਖਾ ਇੱਕ ਵੈਦ ਨਾੜੀ ਦੇਖੀ ਕਿ ਦਸੀਨ ਦੇ ਕਿ ਤੁਹਾਂ ਜੋ ਇਹ ਬਿਮਾਰੀ ਹੈ, ਅਗਰ ਤੁਹਾਂ ਇਹ ਖਾਧਿਆ ਨਾ।
2: ਬਿਲਕੁਲ
1: ਜੀ ਡਾਕਟਰ ਸਾਹਿਬ ਜੀ, ਹਾਂਜੀ
2: ਬਿਲਕੁਲ ਬਿਲਕੁਲ, ਕਹਿੰਦੇ
1: ਹਾਂਜੀ
2: ਹੁਣ ਜਿਹੜਾ ਸਮੇਂ ਹੈ ਸਹਿ ਐਲੋਪੈਥੀ ਦਾ ਯੁੱਗ ਬੋਲਦੇ ਸੀ ਉਹ
1: ਜੀ,
2: ਪਰ ਤੁਹਾਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਇਸ 'ਚ ਜਿਤਨੇ ਵੀ ਦਵਾਈਆਂ ਬਣਦੀਆਂ ਨੇ,
1: ਹਾਂਜੀ,
2: ਇਸ ਵਿੱਚ ਕੁਥੀ ਨਾ ਕੁਥੀ ਜਿਹੜਾ ਨਾ,
1: ਹਾਂਜੀ,
2: ਸਹਿ ਆਹਾਂ ਦਾ ਜਿਹੜਾ ਆਯੁਰਵੇਦਾ ਹੈ, ਆਯੁਰਵੇਦੇ ਦੇ ਜਿਹੜੇ ਪ੍ਰੋਡਕਟ ਨੇ ਜਾਂ ਜੜੀ ਬੂਟੀਆਂ ਨਾ, ਇਸ ਦਾ ਇਸਤੇਮਾਲ ਹੁੰਦਾ।
1: ਹਾਂਜੀ,
2: ਕਹਿੰਦੇ ਸਾਰੇ ਤੇ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਪਰ ਵੀ ਜ਼ਿਆਦਾਤਰ ਜਿਹੜੀ ਆਹਾਂ ਦੀ ਜੜੀ ਬੂਟੀਆਂ ਨਾ ਸਹਿ ਜੰਗਲੇ ਤੇ ਆਉਂਦੀਆਂ।
1: ਬਿਲਕੁਲ
2: ਠੀਕ ਹੈ,
1: ਹਾਂਜੀ,
2: ਤੇ ਇਹਨਾਂ ਦਾ ਅਗਰ ਤੁਸੀਂ ਦੇਖਣ ਤਾਂ ਵਿਗਿਆਨਿਕ ਤੌਰ ਪਰ ਸਹਿ ਜਿਹੜੀ ਜੜੀ ਬੂਟੀਆਂ ਨਾ ਸਹਿ ਹਾਲੇ ਵੀ ਆਹਾਂ ਦੇ ਜਿਹੜੇ ਕਿਸਾਨ ਬਾਗਵਾਨ ਭਾਈ ਜਿਹੜੇ ਸਹਿ ਆਪਣੀ ਜ਼ਮੀਨਾਂ ਪਰ ਨਹੀਂ ਉਗਾ ਦੇ। ਤਾਂ ਸਾਰੇ ਤੇ ਪਹਿਲਾ ਪ੍ਰਸ਼ਨ ਜਿਹੜਾ ਸਹਿ ਇਹ ਹੀ ਹੈ ਕਿ ਬਈ ਕਿਸਾਨ ਜੋ ਕਿਆ ਜੇ ਤੈਨਾਂ ਅੱਗੇ ਲਾਣ, ਕਹਿੰਦੇ ਤੈਨਾਂ ਪ੍ਰੋਤਸਾਹਿਤ ਕਰਨ ਕਿ ਬਈ ਤੁਸੀਂ ਅੱਗੇ ਆ ਕਹਿੰਦੇ ਇਹਨਾਂ ਚੀਜ਼ਾਂ ਦੀ ਖੇਤੀਬਾੜੀ ਕਰਾ, ਕਹਿੰਦੇ ਇਹ ਵੀ ਇੱਕ ਜਿਹੜਾ ਤੁਹਾਂ ਦਾ ਅਤਿਰਿਕਤ ਆਏ ਦਾ ਜਿਹੜਾ ਸਾਧਨ ਹੈ ਸਹਿ ਬਣੀ ਸਕਦਾ।
1: ਹਾਂਜੀ,
2: ਸਮੇਂ ਸਮੇਂ ਪਰ ਇਹ ਨਹੀਂ ਹੈ ਕਿ ਸਰਕਾਰਾਂ ਪ੍ਰਯਾਸ ਨਹੀਂ ਕਰਾ ਦੀ ਜਾਂ ਜਿਹੜੇ ਆਹਾਂ ਦੇ ਵਿਸ਼ਵ ਵਿਦਿਆਲਿਆ ਸਹਿ ਪ੍ਰਯਾਸ ਨਹੀਂ ਕਰਾ ਦੇ, ਪ੍ਰਯਾਸ ਹਰ ਤਰਫ ਤੇ ਹੁੰਦਾ
1: ਜੀ,
2: ਪਰ ਕੁਥੀ ਨਾ ਕੁਥੀ ਜਿਹੜਾ ਸਹਿ ਗੈਪ ਰਹੀ ਜਾਂਦਾ, ਕੁਥੀ ਨਾ ਕੁਥੀ ਆਹਾਂ ਦੀ ਕਮਜ਼ੋਰੀ ਰਹੀ ਜਾਂਦੀ, ਇਸ ਦੀ ਵਜ੍ਹਾ ਤੇ ਜਿਹੜਾ ਇਸ ਚੀਜ਼ਾਂ ਜਿਹੜੇ ਸਹਿ ਅੱਗੇ ਨਹੀਂ ਲੈਣ ਜਾਂਦੇ।
1: ਹਾਂਜੀ,
2: ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਸਰਕਾਰੀ ਤੌਰ ਪਰ ਵੀ ਅਗਰ ਕੋਸ਼ਿਸ਼ ਕਰਨਾ ਤਾਂ ਪੂਰੇ ਹਿੰਦੁਸਤਾਨ ਵਿੱਚ ਗੱਲ ਕਰਨਾ ਤਾਂ ਕਮ ਸੇ ਕਮ 100 ਜਿਹੜੀ ਜੜੀ ਬੂਟੀਆਂ ਦੇ ਹੀ ਹੈ ਨਾ, ਕਿ ਜਿਹੜੇ ਬੜੇ ਬੜੀ ਜ਼ਿਆਦਾ ਜ਼ਰੂਰਤ ਜਿਨ੍ਹਾਂ ਦੀ ਆਯੁਰਵੇਦਾ 'ਚ ਹੁੰਦੀ।
1: ਬਿਲਕੁਲ,
2: ਠੀਕ ਹੈ, ਕਹਿੰਦੇ ਜਿਹੜਾ ਆਹਾਂ ਦਾ ਰਾਸ਼ਟਰੀ ਜਿਹੜਾ ਪਾਦਪ ਬੋਰਡ ਹੈ ਇਸਦਾ, ਸਹਿ ਹੋਏ ਚਾਹੇ ਆਹਾਂ ਦਾ ਇੱਥੋਂ ਦਾ ਰਾਜ ਸਰਕਾਰਪੁਰ ਜਿਹੜਾ ਮੈਡੀਸਨਲ ਪਲਾਂਟ ਬੋਰਡ ਹੈ, ਤਾਂ ਤਿੰਨਾਂ ਵੀ ਕੁਛ ਜਿਹੜੀ ਆਹਾਂ ਦੀ ਪ੍ਰਜਾਤੀਆਂ ਸਹਿ ਚਿੰਨਿਤ ਕੀਤੀਆਂ ਕਿ ਇਹ ਜਿਹੜੀ ਜ਼ਿਆਦਾ ਵਿਕਣੇ ਵਾਲੀ, ਜ਼ਿਆਦਾ ਵਪਾਰ ਇਹਨਾਂ ਦਾ ਹੁੰਦਾ, ਕਹਿੰਦੇ ਇਹਨਾਂ ਇਹਨਾਂ ਜਿਹੜੀ ਜੜੀ ਬੂਟੀਆਂ ਹੈ ਇਹਨਾਂ ਜੋ ਤੁਹਾਂ ਉਗਾ, ਕਹਿੰਦੇ ਇਸ 'ਤੇ ਜਿਹੜਾ ਸਹਿ ਤੁਹਾਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕਦਾ। ਤਾਂ 100 ਜਿਹੜਾ ਮੈਂ ਤੁਹਾਨੂੰ ਦੱਸਾਂ ਕਿ ਪੂਰੇ ਭਾਰਤ ਵਰਸ਼ 'ਚ 100 ਜਿਹੜੀ ਪ੍ਰਜਾਤੀਆਂ ਜੜੀ ਬੂਟੀਆਂ ਦੇ ਸਹਿਤ ਦੇ ਹਨ ਕਿ ਜਿਹਨਾਂ ਦਾ ਵਪਾਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮਹੱਤਵ ਹੈ
1: ਜੀ,
2: ਕਹਿੰਦੇ ਤਿੰਨਾਂ ਵਿੱਚ 32 ਜਿਹੜੀ ਪ੍ਰਜਾਤੀਆਂ ਨੇ ਸਹਿ ਹਿਮਾਚਲ 'ਚ ਹੋ ਸਕਦੀਆਂ ਪੈਦਾ।
1: ਜੀ ਦੇਖਾ ਭਾਈ, ਇਸ 'ਤੇ ਜਿਹੜੀ ਸਹਿ ਬਿਹਤਰ ਗੱਲ ਹੋਰ ਕਿਆ ਹੋ ਸਕਦੀ ਹੈ ਕਿ ਇਤਨੀਆਂ ਪ੍ਰਜਾਤੀਆਂ ਜਿਹੜੀ ਸਹਿ ਆਹਾਂ ਦੇ ਹਿਮਾਚਲ ਵਿੱਚ ਜਿਹੜੀਆਂ ਸਹਿ ਉਗਾਈ ਜਾ ਸਕਦੀਆਂ ਨੇ ਨਾ?
2: ਬਿਲਕੁਲ ਬਿਲਕੁਲ, ਸਾਰੇ ਤੇ ਵੱਡੀ ਬੜੀਆ ਗੱਲ ਆਹਾਂ ਦੀ ਹਿਮਾਚਲ ਪ੍ਰਦੇਸ਼ ਦੀ ਹੈ ਕਿ ਹਿਮਾਚਲ ਦੇ ਪ੍ਰਦੇਸ਼ ਜਿਹੜਾ ਸਹਿ ਬੜਾ ਖੂਬਸੂਰਤ ਆਹਾਂ ਦਾ ਪ੍ਰਦੇਸ਼ ਹੈ, ਕਹਿੰਦੇ ਹਿਮਾਲਿਆ ਦੀ ਗੋਦ ਵਿੱਚ ਬਸਿਆ ਸਹਿ।
1: ਬਿਲਕੁਲ,
2: ਕਹਿੰਦੇ ਜਲਵਾਯੂ ਇੱਥੋਂ ਦੀ ਇਤਨੀ ਅਨੁਕੂਲ ਹੈ, ਜਿਹੜੀ ਵੀ ਆਹਾਂ ਕੋਈ ਗੱਲ ਕਰਾ ਦੇ ਕਿ ਜੜ ਬੂਟੀ ਹੈ ਇਸ ਵਾਸਤੇ, ਚਾਹੇ ਇੱਥੋਂ ਦੀ ਮਿੱਟੀ ਹੋਏ ਚਾਹੇ ਇੱਥੋਂ ਦਾ ਤੁਹਾਨੂੰ ਦਾ ਜਲਵਾਯੂ ਹੋਏ, ਜਿਹੜੇ ਆਵਾ ਹਵਾ ਹੈ ਸਾਰੀ ਅਨੁਕੂਲ ਹੈ
1: ਜੀ,
2: ਪਰ ਕੋਸ਼ਿਸ਼ ਜਿਹੜੀ ਹੈ ਸਿਰਫ ਜ਼ਰੂਰਤ ਕਿਆ ਹੈ, ਜ਼ਰੂਰਤ ਇਹੀ ਹੈ ਕਿ ਆਹਾਂ ਜੋ ਖੇਤਰ ਦੇ ਹਿਸਾਬ ਪਰ ਆਹਾਂ ਕੁਛ ਕੁਛ ਜਿਹੜੀ ਚੀਜ਼ਾਂ ਸੇ ਜੜੀ ਬੂਟੀਆਂ ਸੇ ਆਹਾਂ ਚਿੰਨਿਤ ਕਰਨਾ ਪਾਉਣੀ, ਤਿੰਨਾਂ ਪਰ ਕੰਮ ਕਰਨ ਦੀ ਜ਼ਰੂਰਤ ਹੈ।
1: ਜਿਹੀਆਂ ਸੁਗੰਧਿਤ ਪੌਦਿਆਂ ਦੇ ਉੱਪਰ ਆਹਾਂ ਗੱਲਬਾਤ ਕਰਾ ਕਰਦੇ ਹਨ, ਸੋਗੀ ਔਸ਼ਧੀ ਪੌਦਿਆਂ ਦੇ ਉੱਪਰ, ਤਾਂ ਅਗਰ ਸੁਗੰਧਿਤ ਪੌਦਿਆਂ ਦੀ ਗੱਲ ਕਰੀਏ ਡਾਕਟਰ ਸਾਹਿਬ, ਤਾਂ ਜਿਹੀਆਂ ਕਿ ਰਾਤ ਰਾਣੀ ਹੋਈ, ਗੁਲਾਬ ਹੈ, ਲੈਮਨ ਗ੍ਰਾਸ ਹੋਈ ਆ, ਤਾਂ ਇਹ ਇਸ ਦੇ ਇਲਾਵਾ ਜਿਹੀਆਂ ਪੁਦੀਨਾ ਹੋਈ ਆ, ਪਾਬੜੀ ਹੋਈ, ਇਹ ਵੀ ਕਿਹਾ ਸੁਗੰਧਿਤ ਪੌਦਿਆਂ ਦੀ ਸ਼੍ਰੇਣੀ 'ਚ ਹੀ ਆਉਂਦੇ?
2: ਇਹ ਦੋਨੋਂ ਕੰਮ ਕਰਦੇ, ਔਸ਼ਧੀ ਗੁਣ ਵੀ ਨੇ ਇਹਨਾਂ 'ਚ।
1: ਹਾਂਜੀ,
2: ਕਹਿੰਦੇ ਔਸ਼ਧੀ ਗੁਣ ਹੋਣੇ ਦੇ ਸੌਗੀ ਸੌਗੀ ਇਹਨਾਂ 'ਚ ਸੁਗੰਧਿਤ ਤੇਲ ਜਾਂ ਬਾਕੀ ਚੀਜ਼ਾਂ ਵੀ ਆ। ਹੁਣ ਤੁਸੀਂ ਕੁਛ ਗਣਾਏ, ਮੈਂ ਤੁਹਾਂ ਹੋਰ, ਰੋਜ਼ਮੈਰੀ ਹੈ
1: ਜੀ ਜੀ,
2: ਸਹਿ ਖੁਸ਼ਬੂਦਾਰ ਪੌਦਾ ਹੈ,
1: ਹਾਂਜੀ,
2: ਫਿਰ ਤੁਹਾਂ ਦਾ ਲਵੈਂਡਰ ਆਈ ਗਿਆ,
1: ਹਾਂਜੀ,
2: ਜਰੇਨੀਅਮ ਆਈ ਗਿਆ,
1: ਮਧੂ ਕਾਮਿਨੀ,
2: फिर तुहा एक वाइल्ड मैरी गोल्ड होंदा, जंगली गेंदा, ये सारे सुगंधित है ना। ज्यादातर अगर तुहा देखा तो ये प्राकृतिक तौर पर ही जी है ना, जंगले च ही मिलते, कने इसकी खेती बाड़ी जी बड़ी घट करते भी है ना, बड़े इको दिको कने बड़े बड़ी घट संख्या च करते
1: हैं।
2: ये नहीं बोली सकते हाँ कि इसका स्कोप नहीं है। हाँ मैं तुहा एक उदाहरण देना चाहता कि कहां दे पवन जी हैं भटियाद के किसान ने।
1: अच्छा,
2: तो तेना आपू सो की कम से कम ढाई किसान जेड़े से आपू कने जोड़े हो ना।
1: हाँ जी, ढाई सौ
2: किसान कने सह जेड़ा काम करा दे, सह करा दे जंगली गेंदे पर।
1: अच्छा,
2: और जंगली गेंदे दे क्या कर दे, सह तेल कर दे। कने सह तेल जेड़ा सह आज दी डेट पर अगर मैं तुहां वो करना चाहा तो मार्केट विच 9,000 ते लेकर 12,000 पर किलो दे जेड़ी तिसदी कीमत है। ठीक है, हाँ, पर कम करने की जरूरत है ना। सह भी करा दे और भी करा दे, और इन्हें जेड़ा प्रोत्साहन शुरू शुरू विच दित्ता था, जेड़ा आहां दा IHBT पालमपुर है, इथो का एक प्रोजेक्ट था, इसके माध्यम से चाहे सह तुहां दा मुस्कबाड़ा हो गया या फिर ये जंगली गेंदा होया, इस पर जेड़ा सह काम करा देता, इसके माध्यम से तिना जो जेड़े तिथु डिस्टिलेशन यूनिट जिस विच तेल कढ़दे न, सह मशीन भी तिना किसान दिते गई, कने तिना बड़ा अच्छा रिस्पॉन्स दिता। कने हुण भी जेड़ा कुछ दिन पहले जेड़ा सह आहां दे नौणी विश्वविद्यालय ने भी तिना 4-5 जेड़े किसान ने तिना सम्मानित किया, इसी वास्ते कि सह जेड़ा ना सह इस दिशा च काम करा दे, ताकि देखी करी होर भी जेड़े किसान बागवान से अगा आउन।
1: जी हाँ जी, देखा डॉक्टर साहब जी, आज जिन्हें तो हाँ जिक्र किया है ना कि आज अगर हाँ किसान चाहन तो सरकार कने विभाग दे अधिकारी हर कदम पर किसान साथियां सोगी हैं।
2: बिल्कुल बिल्कुल,
1: हाँ बिच एक जेड़ी से लगन होना चाहिए कि हाँ भी जेड़ा सा किन्या अपनी पहचान अपने इलाके विच इसी कमियों करी के बनाइए।
2: हाँ, एक और मैं गल तुहां नाल शेयर करना चाहता, कने बड़ी महत्वपूर्ण है, कने किसान बागवान भाईयो ये जरूर सुनना चाहिए, कने इस पर ध्यान देना चाहिए कि हुण जेड़ा है प्रदेश सरकार ने MOU साइन किया है।
1: अच्छा,
2: ये किया डायवर वाले ने
1: जी।
2: ठीक है, कने इस विच तुहां दा आहां दा प्रौद्योगिकी विभाग जेड़ा सह भी शामिल है।
1: हां जी,
2: जेड़ा फॉरेस्ट डिपार्टमेंट है, जंगलात है, सह भी शामिल है।
1: हां जी,
2: विश्वविद्यालय जेड़े ने आहां दे सह भी शामिल है। कने आने वाले समय विच तेना टारगेट रखे कि कम से कम भी जेड़ा से हर साल 1,00,000 पौधा जेड़ा से किसान जो फ्री ऑफ कॉस्ट किसान जो अलग अलग किस्म के पौधे जेड़े औषधीय पौधे हो सुगंधित पौधे हो सह वितरित करने, कने तिना दे एक सब सारे ते बड़ा जेड़ा प्रश्न रहिंदा किसान बागवान दा सह ये होगा कि भी उगाई तो हलेंगे, उगाने मना नहीं करता कोई भी
1: जी,
2: तेना दी भी जेड़ी सारे ते बड़ी जेड़ी समस्या होंदी तेना दी यही होंदी कि भी आहा बेचना कुता है बाद च।
1: जी,
2: सारे ते जेड़ा प्रेशर चैन बड़ा जेड़ा प्रेशर चैन लगदा सै लगदा मार्केटिंग दा
1: जी, बेचना कुतु है,
2: बेचना कुतु है।
1: हां जी,
2: ता इस विच ए जेड़ा MOU साइन होया इस विच ए भी गारंटी है कि भी जिना देना है, अगर जे डाबर वाले देंगे से पौधे तो तेना जेड़ा से प्रोडक्ट जेड़ा बाद च से डाबर वाले नहीं लेना, सरकार दी तरफ ते अश्योरिटी हो जानी कि अगर किसान कोई चीज सुगंधित पौधे या औषधीय पौधे उगा दे ता तिसियो खरीदार जेड़ा से पूरी सरकार ही बैठी हो कने सेना डाबर जे माध्यम ते जेड़ी से वापस तेना से चीज ले लेनी।
1: हां जी, देखा जितने भी बाजार विच हां जितना कोई साबुन है, शैंपू है या परफ्यूम है ना, देखो ये सुगंधित पौधे ते जेड़ा से सब तैयार होंदे है ना।
2: बिल्कुल बिल्कुल, ये सारी चीजां
1: कने अगर हां दूए भाजी तो हां जिक्र कीता हां दस्या आयुर्वेदिक दवाइयां विच जियां औषधीय पौधे होइए, हरड होई, भेड़ा
2: हो गया, आंवला
1: है ना,
2: ये तो सुने होना तो त्रिफला बनदा है।
1: हां जी बिल्कुल
2: है ना, जिना जिना आदमियों दिक्कत होंदी, जिना दा पाचन शक्ति ठीक नहीं होंदी, जिना भूख नहीं लगती है ना, तिना वास्ते स्पेशल त्रिफला बनता है। कने त्रिफला विच यही चीज तीन चीजा पौंदियां, हरड़ भेड़ा कने आंवला।
1: कने देखा ए हरड़ भेड़ा आंवला जेड़ा सै अहां दे ग्रां विच अहां दी जमीना विच कने बणा विच काफी मात्रा विच
2: बिल्कुल होंदा, अभाव ही है ना कि अहां जानकारी नहीं है
1: जी
2: कि कियां इसे इस्तेमाल करना सै भी जरूरी है।
1: हां जी
2: है ना, इसके अलावा और भी तुहां देखिया होना एक पिछे जालू कोविड दा दौर आया ना
1: जी जी,
2: तो कोविड दा दौर विच अहां साइकोलॉजिकली ना बड़ी बड़ी समस्या आई गई।
1: हां जी,
2: यानी इस दौरान जेड़े ज्यादातर आदमी मरे ना सै बीमारी दे नहीं मरे।
1: हां जी,
2: साइकोलॉजिकली प्रेशर ने मरी गए
1: जी बिल्कुल।
2: ठीक है, जिन्हों लगे पता नहीं मिंजो क्या हो गया, हुण क्या हुई है, कोरोना आई गया, कोरोना आई गया। मैं तुहां दसना चाहता कि भई इस दौरान मैं भी इसका हिस्सा था, कने जालू लॉकडाउन लगे कने कोई बाहर नहीं जाते था, मैं लोगों विच जाता था। ठीक है,
1: हां जी,
2: और मेरा जेड़ा एक इस विच बचाव दा सारे दे बड़ा काम जे कीता था सह कीता, जेड़े मैं अपने घरे 2-3 चीजा तैयार कीतियां थी, मैं तिसदा काढ़ा लैंदा था, मैं कोई दवा नहीं ली, कोई कुछ नहीं ली, कने मैं लोगों दे विच गया जिथू मिंजो ये भी लगे कि दस्या लोगों कि इसी कोरोना हो गया, मैं तिना दे भी मिलिया, मिंजो कोई दिक्कत नहीं हुई। सह कुछ जी चीजा ना कहने हरेक के घरे च होनी चाहिए, तीन चीज चार चीजा मैं हमेशा कहलांदा।
1: हाँ जी,
2: एक तो हाँ गलोए हो गया, गलोए हर घरे होना चाहिए,
1: बिलकुल
2: तुलसी हर घरे होना चाहिए
1: जी,
2: ठीक है। जेड़ा लेमन ग्रास तो बोला दे सह हर घरे होना चाहिए।
1: हाँ जी,
2: स्टीबिया एक बड़ा महत्वपूर्ण प्लांट है।
1: हाँ जी,
2: ठीक है, स्टीबिया प्लांट सह चीनी का काम करता।
1: हाँ जी,
2: ठीक है, जितने भी तुहां शुगर पेशेंट है ना तिना वास्ते सह रामबाण है।
1: हाँ जी,
2: ठीक है, ये जेड़ी चीजा है ना, एलोवेरा हो गया,
1: एलोवेरा, हाँ जी,
2: ठीक है, ये चार पांच जेड़ी चीजा है ना, ये तो मैं बोलता कोई भी घर दे नहीं होना चाहिए जिस घरे गमले बीच नहीं होना चाहिए।
1: बिल्कुल, हाँ जी, देखा इस तरह का, हाँ जी, ज्यादा जगह जमीन की भी
2: जरूरी तो नहीं है,
1: गमले बीच ही है ना,
2: गमले बीच। मैं तो हाँ एक और चीज तुहां ने साझा करना चाहता है कि दो तीन साल से मेरा ये ट्रेंड हो गया कि मैं स्टीविया की जेड़ी गल करा था
1: जी,
2: ठीक है।
1: हाँ जी,
2: इससे कितनी मिठास होंगी कि भाई अगर तुह एक चम्मच लेंगे ना, जी मन लो एक ही चम्मच की मिठास है तो एक पत्ता जरा चार गुणा इस चम्मच के बराबर मीठा देता, इतना मिठास होंगी थी।
1: हाँ जी,
2: ठीक है, बड़े सारे किसान जेड़े से कोई उन्ना ते चंबे आए जालू तेना ने इंट्रैक्शन की सह खरीदी करी ले गए मेरे ते पौधे तिथू ते ले करी कि नहीं नहीं हाँ तो ये चाहिए चाहिए। ज्यादातर जेड़े थे बेचारे तेना च बुजुर्ग भी थे, कोई शुगर के मरीज थे, तेना बोले हाँ तो बहुत ही बढ़िया चीज मिली गई है, हाँ तो चीनी से छुटकारा पाना चाहते, ये मिली गया तो हाँ काढ़ा पी सकते, चाय पी सकते, दुध पी सकते, पत्ता पाया तो इस कने मिठास की मिठास, कने स्वाद का स्वाद, कने फायदे का फायदा
1: जी। ठीक है डॉक्टर साहब जी, इस ते बाद अगला प्रश्न तुहां करना हां दा ए रहना कि दिखा जेड़ा जिला कांगड़ा कने जिला जेड़ा चंबा दी जेड़ी सीमा है दिखा हां दे इतो शाहपुर द्रमण ते जेड़ा सा चंबा शुरू हो जांदा ना, कने इलाका जेड़ा सा पूरा जिया लगदा कि कांगड़े दी जेड़ी जलवायु है
2: जी,
1: तो जिया जेड़ा जिला चंबा कने तितो दी जेड़ी जड़ी बूटियां जां जेड़े तितो दे औषधीय पौधे ने क्या उन्हां दी खेती भी उस हिसाब बिना जेड़ी करना पौनी कि ए आपू च मिलीजुली के हो सकदी है?
2: नहीं, इसे च अजकल तो ये करने दा वो ही नहीं रहे अजकल। अजकल तो तुहां मैं तुहां एग्जाम्पल दसदा, मेरा जेड़ा विश्वविद्यालय नौनी विश्वविद्यालय तिस दे दो बच्चे, एक बच्चा जेड़ा सै केसर दी खेती करा था
1: जी
2: सोलन दे अंदर।
1: हां जी,
2: दूजा बच्चा जेड़ा सै कोर्डीसेप्स होंदा एक,
1: हां जी,
2: जिसे बोलते कीड़ा जड़ी, अज दे समय पर सारे ते महंगी जड़ी है सै।
1: हां जी,
2: ठीक है, एक बच्चा होर है
1: सै
2: गुच्छी मोरचैला जिसे बोलते, ठीक है, अजकल जेड़ा गुच्छी होंदी, ठीक है, तिसदा काम करा दे तो तिसियो तक कुछ भी कर सकते है। करना क्या है कि सह वाला इनवायरमेंट क्रिएट करना है, खेत की भी जरूरत नहीं है, अंदर कमरे में बेही करी भी काम कर सकते, जिन्हें करना सह करी सकते, तिना वास्ते कोई सीमा नहीं है।
1: हाँ जी,
2: है ना, तिना वास्ते कोई वैरियर है, अगर इच्छा शक्ति है तो सह कुछ भी बेही करी, मनी ले जेड़ा कांगड़े वाला है,
1: हाँ जी,
2: धर्मशाला वाला या धर्मशाला से छड़ी कांगड़े अगर कोई करना चाहता तो सह तिथु ही जेड़ी हिमालय की कंडीशन है ना, जेड़ी किन्नौर कने चंबे की या भरमौर की जेड़ी कंडीशन है उपर की सह तिथु ही अपने घरे क्रिएट कर सकता, स्याही वाला टेम्परेचर, स्याही वाली जलवायु, सारी चीजां सही तैयार करी करी कने ए ता कंड्यूसिव कंडीशन होंदी भई अपने कंट्रोल च, कने दूजा होंदा जेड़ा ओपन च, तो ओपन च है कि जिस चीज दा जित्थू ते स्थान होंदा ना इसी बोलदे हैं एंडेमिक, भई ए जेड़ी ए चीज फलानी जगह ते ते तित्थू होनी है।
1: हाँ जी,
2: ठीक है, तो तुहां अगर बाहर करके तो सह चीज दूजी जगह नहीं हो सकती। जी हाँ, मैं उदाहरण के तौर पर ले लेंदा, जे अतीश की गल करिए ना,
1: हाँ जी,
2: कुटकी की गल करी दे ना,
1: हाँ जी,
2: तो सह जेड़ा सह चंबा की उच्ची पहाड़ी पर ही हो सकता, सह प्लेन विच नहीं हो सकता।
1: हाँ जी,
2: फिर इतो अगर सफेद मुसली की गल करन या एलोवेरा की गल करन या बाकी होर करन तो सह जेड़े से निचले क्षेत्र च ही हो सकता, सह उपर वाले क्षेत्र विच नहीं हो सकता।
1: हाँ जी,
2: इसी तरीके से अगर तुहां पेड़ पौधे की गल करते हूँ खैर है,
1: हाँ जी,
2: तो खैर भी तुहां दिखे होने या चंदन है कपूर है, ये जेड़ा कुछ क्षेत्र है ना तिना तक सीमित होता।
1: हाँ
2: जी, तो हाँ क्या चाहिए होता कि तिथु की जलवायु जी सह भी तिस दे अनुकूल होना चाहिए, तिथु की जी मिट्टी है सह तिस दे अनुकूल होना चाहिए, ता ही सह चीजा हो सकती है।
1: कौन दे वनस्पति जी है सह ता ही देखा इलाके वास्ते है जी सह वैज्ञानिक अलग अलग किस्म अनुमोदित कितनी होंगी।
2: बिलकुल बिलकुल
1: जी, तो डॉक्टर साहब जी जेडे आदि किसान साथी बागवान साथी तुहाने संपर्क बनाना चाहते हैं तिना जो कुतु ते पौध मिलनी है तो तुहां तिना जे भी दसा कि सह किया तुहाना संपर्क जेड़ा सह बनाई पान।
2: बिल्कुल, बड़ी अच्छी गल तुहां बोले, सारे ते पहले ता कोशिश ये करा जी भी मन लियो अगर कोई इस वास्ते अगर जानकारी लेना चाहता सारे ते पहले ता आहां दे दो विश्वविद्यालय ने इत्थू,
1: हां जी,
2: एक नौनी विश्वविद्यालय कने तिथू भी एक विभाग जेड़ा सा इसी वास्ते है।
1: अच्छा,
2: इसी बोलते हैं फॉरेस्ट प्रोडक्ट, इसका जेड़ा काम है सा है ही सिर्फ जड़ी बूटियां का ही काम।
1: हां जी,
2: ठीक है, इस तरीके से तुहां दा कृषि विश्वविद्यालय पालमपुर है, ठीक है, इत्थू तुहां संपर्क कर सकते, नौनी विश्वविद्यालय तुहां संपर्क कर सकते।
1: हां जी,
2: इसके अलावा आयुर्वेदी दा जेड़ा अपना इन्हां दा एक अलग संस्थान है जोगिंद्र नगर,
1: हाँ जी,
2: ठीक है, तिथु भी तुहां जेड़े तिथु अच्छे जेड़े अधिकारी हैं डायरेक्टर लेवल दे बंदे तिथु बैंदे ना,
1: हाँ जी,
2: अधिकारी बैंदे ना, तिथु भी तुहां से जानकारी ले सकते हैं। कने सारे ते नजदीक अगर तुहां जानकारी लेना चाहते ना ਤਾ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ ਚ ਤੁਹਾਨੂੰ ਮਿਲੀ ਜਾਣੇ ਕਹਿੰਦੇ ਤੇਥੋਂ ਜਿਹੜੇ ਨਾ ਸਹਿ ਕੰਸਰਨ ਅਗਰ ਵਿਗਿਆਨਿਕ ਨਹੀਂ ਵੀ ਹੋਊਗਾ ਤਾਂ ਤੇਥੋਂ ਚਾਲੂ ਸੰਪਰਕ ਕਰਦੇ ਤਾਂ ਇਹਨਾਂ ਕੋਈ ਨਾ ਕੋਈ ਤੇਨਾ ਰਸਤਾ ਜਿਹੜਾ ਸਹਿ ਕਿਸਾਨ ਬਾਗਵਾਨ ਜੋ ਦੱਸੀ ਰਹਿਣਾ ਕਿ ਤੁਹਾਨੂੰ ਇਹਨਾਂ ਨੇ ਗੱਲ ਕਰੀ ਲਿਆ ਕਹਿੰਦੇ ਇਹ ਤੁਹਾਂ ਸੰਪਰਕ ਸੂਤਰ ਲਿਆ ਕਹਿੰਦੇ ਤੁਹਾਂ ਇਸ ਦੀ ਜਾਣਕਾਰੀ ਤੇਥੋਂ ਤੇ ਲੈ ਸਕਦੇ
1: ਜੀ। ਡਾਕਟਰ ਸਾਹਿਬ ਜੀ ਬੜੀ ਅੱਛੀ ਜਾਣਕਾਰੀ ਜਿਹੜੀ ਸਹਿ ਤੁਹਾਂ ਆਹਾਂ ਦੀਆਂ ਸੁਣਨ ਵਾਲਿਆਂ ਤੱਕ ਜਿਹੜੀ ਸਹਿ ਸੁਗੰਧਿਤ ਕਹਿੰਦੇ ਔਸ਼ਧੀ ਪੌਦਿਆਂ ਦੇ ਉੱਪਰ ਜਿਹੜੀ ਸਹਿ ਪੁਜਾਈ ਹੈ ਤੁਹਾਂ ਆਪਣਾ ਕੀਮਤੀ ਸਮੇਂ ਨਿਕਾਲੀ ਕੇ ਜ਼ਿਲ੍ਹਾ ਚੰਬਾ ਤੇ ਜਿਹੜਾ ਸਹਿ ਤੂੰ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਆਏ ਤੁਹਾਂ ਦਾ ਬਹੁਤ ਬਹੁਤ ਧੰਨਵਾਦ।
3: ਕਿਸਾਨ ਸਾਥੀਓ, ਅਸਾਂ ਆਸਾ ਕਰਨੇ ਕਿ ਤੁਸਾਂ ਇਸ ਜਾਣਕਾਰੀ ਦੇ ਜ਼ਰੂਰ ਲਾਭ ਲੈਣਾ ਹੈ ਔਰ ਆਪਣੀ ਖੇਤੀਬਾੜੀ ਦੇ ਕੰਮਕਾਜ ਦੇ ਕਹਿੰਦੇ ਕਹਿੰਦੇ ਅਗਰ ਹਾਂ ਉਸ ਦੀ ਪੌਦੇ ਦੀ ਖੇਤੀਬਾੜੀ ਕਰਦੇ ਨੇ ਤਾਂ ਸਾਨੂੰ ਅਤਿਰਿਕਤ ਜਿਹੜੀ ਆਮਦਨੀ ਕਿ ਵੀ ਮਿਲ ਸਕਦੀ ਹੈ
0: ਜੀ।
3: ਤਾਂ ਇਸ ਤੋਂ ਬਾਅਦ ਆਉਣਾ ਚਾਹੁੰਦਾ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ ਦੀ ਤਰਫ, ਤਾਂ ਪੰਜ ਜੀ ਅੱਜ ਦੇ ਜਿਹੜੇ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ
0: ਜੀ। ਸਭ ਤੋਂ ਪਹਿਲੇ ਗੱਲ ਕਰੀਏ ਆਲੂ 8 ਤੇ 10 ਰੁਪਏ ਪ੍ਰਤੀ ਕਿਲੋ ਰਹੇ ਅੱਜ ਕਾਂਗੜਾ ਸਬਜ਼ੀ ਮੰਡੀ 'ਚ, ਪਿਆਜ਼ 18 ਤੇ 22 ਰੁਪਏ ਪ੍ਰਤੀ ਕਿਲੋ, ਟਮਾਟਰ 16 ਤੇ 20, ਲਸਣ 100 ਤੇ 110, ਅਦਰਕ 80 ਤੇ 90 ਰੁਪਏ, ਸ਼ਿਮਲਾ ਮਿਰਚ 13 ਤੇ 15 ਰੁਪਏ, ਅਰਬੀ 40 ਤੇ 50 ਰੁਪਏ, ਖੀਰਾ 10 ਤੇ 15 ਰੁਪਏ, ਮਟਰ 55 ਤੇ 60 ਰੁਪਏ ਪ੍ਰਤੀ ਕਿਲੋ, ਫੁੱਲ ਗੋਭੀ 28 ਤੇ 30, ਬੰਦ ਗੋਭੀ 8 ਤੇ 10 ਰੁਪਏ, ਬੈਂਗਣ 15 ਤੇ 20, ਕੱਦੂ 10 ਤੇ 35 ਰੁਪਏ, ਮੂਲੀ 10 ਤੇ 20 ਰੁਪਏ, ਟਿੰਡਾ 35 ਤੇ 40, ਪਾਲਕ 25 ਤੇ 30 ਰੁਪਏ, ਹਰੀ ਮਿਰਚ 35 ਤੇ 40 ਰੁਪਏ ਪ੍ਰਤੀ ਕਿਲੋ, ਹਰਾ ਧਨੀਆ 30 ਤੇ 35, ਤੋਰੀ 30 ਤੇ 35, ਭਿੰਡੀ 30 ਤੇ 35 ਰੁਪਏ ਪ੍ਰਤੀ ਕਿਲੋ, ਘੀਆ 10 ਤੇ 12। ਇਸ ਤੋਂ ਬਾਅਦ ਗੱਲ ਕਰੀਏ ਕਰੇਲਾ 15 ਤੇ 20 ਰੁਪਏ ਪ੍ਰਤੀ ਕਿਲੋ, ਫਰਾਸ ਬੀਨ 35 ਤੇ 40
3: ਜੀ ਜੀ,
0: ਗਾਜਰ 20 ਤੇ 25 ਰੁਪਏ, ਮਸ਼ਰੂਮ 160 ਤੇ 170 ਰੁਪਏ। ਫਲਾਂ 'ਚ ਗੱਲ ਕਰੀਏ ਸੇਬ 120 ਤੇ 150 ਰੁਪਏ, ਕੇਲਾ 40 ਤੇ 50 ਰੁਪਏ, ਅਨਾਰ 120 ਤੇ 150, ਅਨਾਨਾਸ 40 ਤੇ 50, ਅਮਰੂਦ 80 ਤੇ 90, ਮੌਸਮੀ 60 ਤੇ 70, ਪਪੀਤਾ 40 ਤੇ 50, ਸੰਤਰਾ 100 ਤੇ 110 ਰੁਪਏ ਪ੍ਰਤੀ ਕਿਲੋ, ਖਰਬੂਜਾ 25 ਤੇ 40, ਤਰਬੂਜ 14 ਤੇ 18, ਅੰਗੂਰ 120 ਤੇ 130 ਰੁਪਏ ਪ੍ਰਤੀ ਕਿਲੋ, ਅੰਬ ਰੇਨ 70 ਤੇ 80 ਰੁਪਏ, ਅੰਬ ਤੋਤਾ ਕਿਸਮ ਦਾ 60 ਤੇ 70 ਰੁਪਏ, ਔਰ ਨਿੰਬੂ ਜਿਹੜਾ ਸੀ 130 ਤੇ 140 ਰੁਪਏ ਜਿਹੜਾ ਸੀ ਰਿਹਾ। ਇਸਦੇ ਬਾਅਦ ਗੱਲ ਕਰੀਏ ਕੀਵੀ ਜਿਹੜਾ ਪਰ ਪੀਸ 30 ਤੇ 35 ਰੁਪਏ, ਔਰ ਮਾਲਟਾ ਜਿਹੜਾ ਸੀ 130 ਤੇ 140 ਰੁਪਏ ਅੱਜ ਕਾਂਗੜਾ ਸਬਜ਼ੀ ਮੰਡੀ 'ਚ ਰਹੇ ਨੇ। ਤਾਂ ਇਹ ਤਾਂ ਤੇ ਕਾਂਗੜਾ ਸਬਜ਼ੀ ਮੰਡੀ ਦੇ ਅੱਜ ਦੇ ਥੋਕ ਭਾਵ, ਔਰ ਇਸ ਤੋਂ ਬਾਅਦ ਹੁਣ ਹਾਂ ਚੱਲਣਾ ਮੌਸਮ ਦੀ ਤਰਫ, ਔਰ ਦੇਖਾ ਕਿਸਾਨ ਭਾਈਓ ਅੱਜ ਵੀ ਔਰ ਪਿਛਲੇ ਕੱਲ੍ਹ ਵੀ ਜਿਹੜੀ ਇਸ ਬਾਰਿਸ਼ ਹੋਈ, ਔਰ ਮੌਸਮ ਵਿਭਾਗ ਬੋਲਾ ਕਰਦਾ ਕਿ ਆਉਣ ਵਾਲੇ 2 ਦਿਨਾਂ 'ਚ ਵੀ ਜਿਹੜੀ ਇਸ ਬਾਰਿਸ਼ ਦੀ ਹੋਣ ਦੀ ਸੰਭਾਵਨਾ ਜਿਹੜੀ ਇਸ ਬਣੀ ਹੈ, ਔਰ ਖਾਸ ਕਰ ਸਾਡੇ ਜਿਹੜੇ ਹਿਮਾਚਲ ਦੇ ਪਰਬਤੀ ਔਰ ਮੱਧ ਖੇਤਰੀ ਜਿਹੜੇ ਤਿੱਥੋਂ ਜਿਹੜਾ ਸਹਿ ਬਾਰਿਸ਼ ਔਰ ਕੰਨੇ ਕੰਨੇ ਉੱਚੇ ਖੇਤਰ ਜਿਹੜੀ ਸੀ ਬਰਫਬਾਰੀ ਹੋਣ ਦੀ ਵੀ ਜਿਹੜੀ ਸੀ ਸੰਭਾਵਨਾ ਬਣੀ ਹੈ। ਤਾਂ ਹਾਂ ਆਪਣੇ ਕੰਮਕਾਰ ਜਿਹੜੇ ਸੀ ਖਾਸ ਕਰ ਕਣਕਾਂ ਦਾ ਕੰਮ ਜਿਹੜਾ ਸੀ ਕਟਾਈ ਦਾ ਗਾਈ ਦਾ ਇਹਨਾਂ ਦਿਨਾਂ 'ਚ ਚੱਲਿਆ, ਤਾਂ ਇਸ ਜੋ ਜਿਹੜਾ ਸੀ ਆਹਾਂ ਆਪਣਾ ਮੌਸਮ ਦੇ ਮਿਜਾਜ ਦੇਖੀ ਕੇ ਜਿਹੜਾ ਸੀ ਕਰਨਾ ਹੈ ਨਾ ਜੀ।
3: ਬਿਲਕੁਲ ਕਹਿੰਦੇ ਦੇਖਾ ਕਿ ਜਦੋਂ ਆਹਾਂ ਕਟਾਈ ਕਰਦੇ ਨੇ ਜਾਂ ਫਿਰ ਇਸ ਟਾਈਮ ਜਿਹੜੀ ਗਹਾਈ ਕਰਾਦੇ ਨੇ ਆਪਣੀ ਕਣਕ ਫਸਲਾਂ ਦੀ
0: ਜੀ,
3: ਤਾਂ ਸਾਂਝੋ ਵੱਲ ਜਿਹਾਂ ਕਿ ਪ੍ਰਬੰਧ ਪੂਰੇ ਹੋਣਾ ਚਾਹੀਦੇ ਨੇ ਕਿ ਅਗਰ ਜਿਹਾਂ ਇਕਦਮ ਅਚਾਨਕ ਵਰਖਾ ਲੱਗੀ ਪੈਂਦੀ ਹੈ ਤਾਂ ਤਰਪਾਲ ਵਗੈਰਾ ਸਾਡੇ ਵੱਲ ਹੋਣਾ ਚਾਹੀਦੀ ਹੈ, ਔਰ ਸਾਂਝੋ ਜੀ ਅਗਰ ਆਹਾਂ ਕਣਕ ਦੀ ਫਸਲ ਕੱਟੀ ਹੋਇਆ ਤਾਂ ਅਸੀਂ ਸਾਂਝੋ ਐਸੀ ਜਗ੍ਹਾ ਰੱਖਣਾ ਚਾਹੀਦੀ ਕਿ ਜਿੱਥੋਂ ਮਤਲਬ
0: ਸਲਾਬਾ ਨਹੀਂ ਹੋਵੇ,
3: ਸਲਾਬਾ ਨਹੀਂ ਹੋਵੇ, ਮਤਲਬ ਆਪਣੇ ਜਿਹਾਂ ਘਰ ਦੇ ਬਰਾਂਡੇ ਵਗੈਰਾ ਜਾਂ ਤਰਪਾਲਾਂ ਨੇ ਢਾਕੀ ਦੇਣਾ ਚਾਹੀਦੀ ਹੈ, ਸਤਰਕ ਹੋਈ ਕੇ ਜਿਹੜੇ ਆਪਣੇ ਕੰਮ ਕਾਜ ਕਰਨ ਪਿਆ ਕਰਨੇ ਨੇ।
0: ਬਿਲਕੁਲ ਬੜਕਾ ਚਾਚੀ ਤੁਸੀਂ ਠੀਕ ਗੱਲ ਦੇ ਕਿ ਆਹਾਂ ਜੋ ਜਿਹੜਾ ਸੀ ਪਹਿਲੇ ਹੀ ਤਿਆਰੀਆਂ ਜਿਹੜੀਆਂ ਸੀ ਕਰਨੀਆਂ, ਜਲ ਵੀ ਆਹਾਂ ਕਣਕ ਕਟਾਈ ਕਰਾ ਦੇ ਤਾਂ ਇਸ ਦੇ ਭੰਡਾਰਨ ਦਾ ਵੀ ਆਹਾਂ ਪ੍ਰਬੰਧ ਜਿਹੜਾ ਸੀ ਪੂਰਾ ਕਰਨਾ ਹੈ, ਦੇਸ਼ ਵਿੱਚ ਆਹਾਂ ਤਰਪਾਲੇ ਵਗੈਰਾ ਜਿਹੜੇ ਸੀ ਰੱਸੇ ਵਗੈਰਾ ਜਿਹੜੇ ਸੀ ਪਹਿਲੇ ਹੀ ਆਹਾਂ ਇਕੱਠੇ ਕਰਕੇ ਰੱਖੀ ਲੈਣੇ, ਜਲ ਵੀ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ, ਤਾਂ ਆਪਣੇ ਗੇਹੂੰ ਜੋ ਜਿਹੜੇ ਫਸਲ ਹੈ ਇਸ ਜੋ ਅੱਛੀ ਤਰ੍ਹਾਂ ਭੰਡਾਰਿਤ ਕਰ ਸਕੀਏ ਨਾ।
3: ਬਿਲਕੁਲ, ਕਾਰਜਕ੍ਰਮ ਕਿਸਾਨ ਬਾਣੀ ਇਹ ਤੋਂ ਸੰਪੰਨ ਹੋ ਕਰਦਾ, ਕਾਰਜਕ੍ਰਮ 'ਚ ਤਕਨੀਕੀ ਸਹਿਯੋਗ ਰਿਹਾ ਅੰਕਿਤ ਧੀਮਾਨ, ਪ੍ਰਸਤੁਤ ਕਰਤਾ ਜਿਤੇਂਦਰ ਪਾਲ ਸਿੰਘ, ਹੁਣ ਆਪਣੇ ਟਿਆਲ ਦੇ ਦੱਸਿਆ ਬੜਕਾ ਚਾਚੂ
0: ਕਹਿੰਦੇ ਪੰਚ ਜੋ ਦਿਆ ਅਨੁਮਤੀ।
3: ਅੱਛਾ ਜੀ, ਜੈ ਹਿੰਦ।